0: ਸ਼ਾਮ ਯੇ ਰਾਜੋ
1: ਛਾਣੇ ਨਹੀਂ ਰੇ ਬਾਬਾ ਆਪਟੇ ਬਾਬਾ ਬਾਬਾ ਬਾਬੂ ਰਾਓ ਗਣਪਤ ਰਾਓ ਆਪਟੇ ਬੋਲ
2: 106.2 ਦ

0: Beat of Bollywood.
1: ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਤੇਰੀ ਚੁੰਮਣ ਪਿਛਲੀ ਸੰਗ ਵਰਗਾ, ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ, ਕਿਸੇ ਛੀਵੇਂ ਸੱਪ ਦੇ ਡੰਗ ਵਰਗਾ, ਅੱਜ ਦਿਨ ਚੜਿਆ ਤੇਰੇ

0: ਚੜਿਆ ਤੇਰੇ ਰੰਗ ਵਰਗਾ।
1: The Night Shift, all your favorite music, Big 106.2.